ਬਵਾਇਮ ਜਿਨਾਬ ਡਰਾਈਵਿੰਗ ਬਿਲਕੁਲ ਇਹਤਿਆਤ ਸਰ ਕਵੇ ਜਗਾ ਸਾਸ ਜ਼ਿੰਦਗੀ ਸਰ ਸਰ ਦਨੂਰ ਖਲਕ ਜ਼ਿੰਦਗੀ ਚ ਕਮਦ ਦਾ ਹਮਾਰੀ ਜ਼ਾਤ ਅਹਿਮੀਅਤ ਲਰੀ ਵਾਈ ਨਾ ਪਹੁੰਚਨੇ ਸੇ ਦੇਰ ਸੇ ਪਹੁੰਚਨਾ ਬਿਹਤਰ ਹੈ ਅਫਸੋਸ ਸੇ ਇਹਤਿਆਤ ਬਿਹਤਰ ਹੈ ਸੋ ਬੀ ਡਰ ਇਜ਼ ਦੈਟ ਜਿਲਾ ਸੇ ਪੂਰੇ ਪੂਰੇ ਇਹਤਿਆਤ ਹੋ ਗਏ ਜ਼ਿੰਦ ਬਾਰੇ ਨਾ ਸਹੀ ਆਗਾ ਖਲਕ ਕਮ ਜਿਤਾ ਉਸ ਸਰ ਮੀਨਾ ਮੁਹੱਬਤ ਲਰੀ ਅਸ ਤੋ ਚਾ ਦਸਰ ਗੁਤੂਰ ਹੈ ਚਾਰੋ ਖਾਨਾ ਮਸਤਕਬਲ ਹੈ ਅਗੀ ਦਾ ਪਾਰ ਅਫਲ ਜੋ ਨਾ ਰਿਜ਼ਲ ਖਿਆਲ ਚਾਹਤਾ ਹੈ جناب جون جی دان مول لے یو زلی ملاوی گی بیا بیا تاس تا جون نشی ملاوی دلے سود دے پورا پورا خیال ساتل آغا ساس زی مواری جڑے گی بھائی دے جناب اون دا چا بر ڈے وی جنم دن وی آغا دے دا کے جنم دن ڈیرا ڈیرا مبارک شاہ ہیپی برتھ ڈے ٹو یو مینی مینی مور ہیپی ریٹرنز آف دا ڈے جیو ہزاروں سال اور سال کے دن ہو پچاس ہزار سال آلویز دی مدغا دعا دا دغا ورا سسو پجن کی بیا بیا راشی ادا سو خطر کے سر دل سے لیبریٹ کے جناب